ਜਾਂ 24 ਅਰਬ ਸਾਸਾ ਨੁਕਤਨਵਾਰੀ ਮਸੂਦ ਜਾ ਤਫ਼ਸੀਲ ਸਾਹਮਣੇ ਅਚੀ ਵਿਆ ਅਮਰੀਕੀ ਮੀਡੀਆ ਚਵਣ ਆਇਆ ਤਾਂ ਮੁਆਹਦੇ ਦੇ ਸਹੀਨ ਬਾਅਦ ਆਪਣਾ ਹੁਰਮਜ਼ੀ ਨਾਕਾਬੰਦੀ ਖਤਮ ਕਰੀ ਵੈਂਦੀ ਮਸੂਦ ਪੈਟਰੋਲੀਅਮ ਪੈਟਰੋਕੈਮੀਕਲ ਬਰਾਮਦ ਤੇ ਪਾਬੰਦੀ ਹਟਾਉਣ ਪਿੰਡ ਸ਼ਾਮਲ ਹੈ ਰਮਲਾਨ ਸਮੇਤ ਸਭਨੀ ਇਤਿਹਾਦਨ ਖੇ ਇਰਾਨ

ਮੂੰਹ ਸੜੀ ਲੇ ਸੱਜੜਾ ਸਾਥੀ ਸੱਜ ਨਦੀ ਵਿਲਹੀਅ ਜੇ ਵਖਾਣ ਤੇ ਤੋਦ ਨ ਤਵਾਰੀ ਹੇਡਾ ਹਾਂਜਾ ਥੀਨ ਬੁਰੇ ਹਿਨ ਬੰਭੋਰ।